ਮੈਂ ਕਦ ਤੱਕ ਇਹ ਲਿਖਚਰ ਸਨ ਘੁੰਮਣਾ ਤੀਗਾ ਚਰ ਦਿਓ ਤੱਕ ਇਹ ਲਿਖਵਾਲ ਇੱਕ ਤਿੰਨ ਕਿਉਂ ਕਬਰ ਆਵਰਾ ਵਕ ਚਾ ਕਬਰ ਆਵਰਾ ਵਕ ਚਾ